0: आप सुन रहे हैं कतर का नंबर वन हिंदी रेडियो स्टेशन रेडियो ऑलिव 106.3 FM।
1: Your daily surprise is here. अपना हाला रिचार्ज करो और पाओ फ्री डेटा या मिनट्स का सरप्राइज. क्लेम करो ओरिडू ऐप पर. ऑफर वैलिड है 31 May तक. Experience more with ओरिडू.
2: Grow your brand across Qatar's key audiences. Connect with Hindi listeners on Radio Olive 106.3 FM, Malayalam audiences on Radio Suno 91.7 FM, and Arabic listeners on Tetkar 107.4 FM. On-air visibility supported by performance-driven digital marketing campaigns. Simple, effective, integrated. Call 3009-1063 or 3082-1063.
3: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
4: ਆਲਿਵ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ
5: ਆਲਿਵ ਮਿਊਜ਼ਿਕ ਮੈਰਾਥਨ 1 ਘੰਟਾ ਨੌਨ ਸਟਾਪ ਬੈਕ ਟੂ ਬੈਕ ਗਾਣੇ

0: ਸਤਿਗੁਰੂ ਜੀ ਸੁਣਿਓ ਕਿਤੇ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਆਪਕੇ ਸਾਥ ਇਸ ਤਰ੍ਹਾਂ ਦਾ ਫਨ ਮਸਤੀ ਜੋ ਹੈ ਵੋ ਆਪ ਕਰਨਾ ਚਾਹਤੇ ਅਗਰ ਆਪ ਆਪਣੀ ਫੈਮਿਲੀ ਕੇ ਸਾਥ ਇੰਜੋਏ ਕਰਨਾ ਚਾਹਤੇ ਹੈ ਔਰ ਬਾਹਰ ਨਿਕਲ ਕੇ ਜੋ ਫਨ ਜੋ ਹੈ ਵੋ ਯਹਾਂ ਪਰ ਆਪਕੋ ਜ਼ਰੂਰ ਮਿਲਨੇ ਵਾਲਾ ਹੈ ਜਿਸਕੇ ਬਾਰੇ ਮੈਂ ਆਪਕੋ ਅਭੀ ਬਤਾਨੇ ਵਾਲੀ ਹੂੰ ਡੁਗੋਂਗ ਐਡਵੈਂਚਰ ਵਰਲਡ ਜੋ ਕਿ ਇੱਕ ਥੀਮ ਪਾਰਕ ਹੈ ਉਸਮੇ 900 ਪਾਰਕ ਮੇ ਜੋ ਹੈ ਵੋ ਬਣਾ ਹੁਆ ਹੈ ਜਹਾਂ ਪਰ ਆਪਕੋ ਰਾਈਡਸ ਜੋ ਹੈ ਵੋ ਵੀ ਮਿਲ ਰਹੀ ਹੈ ਲਾਈਵ ਸ਼ੋਜ਼ ਹੈ ਜੋ ਕਿ ਆਪਕੋ ਐਂਟਰਟੇਨ ਕਰੇਂਗੇ ਮੈਸਕੋਟਸ ਹੈ ਬਹੁਤ ਸਾਰੀ ਐਕਟੀਵਿਟੀਜ਼ ਹੈ ਵੋ ਸਿਰਫ ਐਸਾ ਨਹੀਂ ਕਿ ਬੱਚੋਂ ਕੇ ਲਈ ਪੂਰੀ ਫੈਮਿਲੀ ਕੇ ਲਈ ਫੈਮਿਲੀ ਐਂਟਰਟੇਨਮੈਂਟ ਫੈਮਿਲੀ ਫਰੈਂਡਲੀ ਐਂਟਰਟੇਨਮੈਂਟ ਆਪਕੋ ਮਿਲੇਗਾ ਇੱਕਦਮ ਫੂਡ ਕਿਓਸਕ ਐਂਡ ਆਲ ਸਾਰੀ ਚੀਜ਼ਾਂ ਜੋ ਹੈ ਵੋ ਵਹਾਂ ਪਰ ਹੈ मतलब अगर आपको राइड्स लेते लेते फन करते करते भूख लगी तो वो वहां पे भी पूरा सीन है और एकदम बढ़िया है माहौल बढ़िया माहौल 9th of May तक ही रहने वाला है सो मेक श्योर कि आप उसकी टिकट जो है स्नूनू SCT पे जाके बुक कर लीजिएगा वीकडेज की टाइमिंग शाम 4 से लेकर रात के 10 बजे वीकेंड की टाइमिंग शाम 4 से लेकर रात के 11 बजे तक है बट अगर आप फ्री में एंटरटेनमेंट चाहते हैं फ्री में एंट्री चाहते हैं तो इसकी टिकट्स हम दे रहे हैं आपको रेडियो ऑलिव के इंस्टाग्राम और फेसबुक पर जाकर सिंपल से स्टेप्स को फॉलो करके यू नेवर नो कि आप जीत जाएं
1: बाजीगर ओ बाजीगर तू है बड़ा जादूगर
0: व्हाट अबाउट लैला सुंदरी रेडियो ऑलिव कोर के तेरी ये जियो बिंदास लो चाहे उल्फत बेबी अलग लेवल की किक देता है ये गाना भी सिमरन कौर आपके साथ मैं क्या जियो बिंदास